ਫ੍ਰੀ ਐਫ ਐਮ 89.0 ਤੇ ਤੁਸੀਂ ਸੁਣ ਰਹੇ ਹੋ ਮੁਸਾਫਿਰ ਹੂੰ ਯਾਰੋ, ਤੇ ਮੈਂ ਹਾਂ ਤੁਹਾਡਾ ਮੁਸਾਫਿਰ ਦੋਸਤ ਜਿਵੇਂ। ਤੇ ਜੇ ਆਪਾਂ ਥੋੜ੍ਹਾ ਜਿਹਾ ਹਟ ਕੇ ਗੱਲ ਕਰ ਰਹੇ ਹਾਂ ਪੰਜਾਬੀ ਸ਼ਾਇਰੀ ਦੀ, ਤੇ ਬਹੁਤ ਹੀ ਫੇਮਸ ਲੇਖਿਕਾ ਅੰਮ੍ਰਿਤਾ ਪ੍ਰੀਤਮ ਜੀ ਦੀ ਇੱਕ ਨਜ਼ਮ ਹੈ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖੇਲ ਦੀ ਚਿਣਗ ਬਣ ਕੇ ਤੇਰੀ ਕੈਨਵਸ 'ਤੇ ਉਤਰਾਂਗੀ, ਜਾਂ ਖੋਰੇ ਤੇਰੀ ਕੈਨਵਸ 'ਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਵਾਂਗੀ, ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀ ਬਾਹਾਂ ਵਿੱਚ ਬੈਠ ਕੇ ਤੇਰੀ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਮੈਂ ਤੈਨੂੰ ਜ਼ਰੂਰ ਮਿਲਾਂਗੀ, ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ, ਅਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ 'ਤੇ ਮਲਾਂਗੀ, ਅਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ। ਅਤੇ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ। ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਹੈ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ ਨੇ। ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਧਾਗਿਆਂ ਨੂੰ ਬਲਾਂਗੀ, ਅਤੇ ਤੈਨੂੰ ਫੇਰ ਮਿਲਾਂਗੀ।

0: ਫ੍ਰੀ ਐਫਐਮ 89.0 ਤੇ ਤੁਸੀਂ ਸੁਣ ਰਹੇ ਹੋ ਮੁਸਾਫਿਰ ਹੂੰ ਯਾਰੋ, ਤੇ ਮੈਂ ਹਾਂ ਤੁਹਾਡਾ ਮੁਸਾਫਿਰ ਦੋਸਤ ਜਿਵੇਂ। ਤੇ ਜੇ ਆਪਾਂ ਥੋੜਾ ਜਿਹਾ ਹਟ ਕੇ ਗੱਲ ਕਰ ਰਹੇ ਹਾਂ ਪੰਜਾਬੀ ਸ਼ਾਇਰੀ ਦੀ, ਤੇ ਬਹੁਤ ਹੀ ਫੇਮਸ ਲੇਖਿਕਾ ਅੰਮ੍ਰਿਤਾ ਪ੍ਰੀਤਮ ਜੀ ਦੀ ਇੱਕ ਨਜ਼ਮ ਹੈ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖੇਲ ਦੀ ਚਿਣਗ ਬਣ ਕੇ ਤੇਰੀ ਕੈਨਵਸ 'ਤੇ ਉਤਰਾਂਗੀ, ਜਾਂ ਖੋਰੇ ਤੇਰੀ ਕੈਨਵਸ 'ਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਹਾਂਗੀ, ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀ ਬਾਹਾਂ ਵਿੱਚ ਬੈਠ ਕੇ ਤੇਰੀ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਮੈਂ ਤੈਨੂੰ ਜ਼ਰੂਰ ਮਿਲਾਂਗੀ, ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ, ਅਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ 'ਤੇ ਮਲਾਂਗੀ, ਅਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ। ਅਤੇ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ। ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਹੈ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ ਨੇ। ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਧਾਗਿਆਂ ਨੂੰ ਬਲਾਂਗੀ, ਤੇ ਤੈਨੂੰ ਫੇਰ ਮਿਲਾਂਗੀ।
1: ਮਮਾ ਪਾਪਾ ਕਾ ਵੋ ਨਾਮੁਮਕਿਨ ਸਪਨਾ ਜੋ ਸੱਚ ਹੁਆ ਹੈ, ਮੈਂ ਉਨਕੀ ਦਿਲ ਕੀ ਧੜਕਨ ਹੂੰ ਜਿਸੇ ਵੋ ਸੁਣ ਨਹੀਂ ਸਕਤੇ, ਮੈਂ ਉਨਕੀ ਪਹਿਚਾਨ ਹੂੰ, ਉਨਕੀ ਆਵਾਜ਼ ਹੂੰ। ਹਮਾਰੀ ਛੋਟੀ ਸੀ ਦੁਨੀਆ ਹੈ ਸਿਰਫ ਤੀਨੋ ਕੀ, ਲੇਕਿਨ ਮੈਂ ਆਸਮਾਨ ਕੋ ਛੂਨਾ ਚਾਹਤੀ ਹੂੰ, ਗਾਣਾ ਚਾਹਤੀ ਹੂੰ। ਆਵਾਜ਼ ਔਰ ਖਾਮੋਸ਼ੀ ਟਕਰਾਤੇ ਗਏ, ਫਿਰ ਵੀ ਸਪਨੇ ਜ਼ਿੰਦਾ ਹੈ, ਹੈ ਨਾ ਇਹ ਨਾਮੁਮਕਿਨ ਸਪਨਾ। ਲੇਕਿਨ ਵੋ ਜ਼ਿੰਦਗੀ ਹੀ ਕਿਆ ਜਿਸਮੇ ਕੋਈ ਨਾਮੁਮਕਿਨ ਸਪਨਾ ਨਾ ਹੋ।
0: ਤੇ ਮੈਂ ਵੀ ਤੁਹਾਨੂੰ ਫੇਰ ਮਿਲਦਾ ਹਾਂ ਇਹਨਾਂ ਕੁਝ ਪਿਆਰੇ ਪਿਆਰੇ ਗਾਣਿਆਂ ਤੋਂ ਬਾਅਦ।

ਇੱਕ ਡੂੰਘੀ ਤਰਕਾਲ ਸੀ। ਉਹ ਰੇਤ ਦੇ ਟਿੱਲੇ 'ਤੇ ਬੈਠੀ ਇੱਕ ਹਨੇਰੇ ਦੀਆਂ ਤੰਦਾਂ ਵਿੱਚ ਉਂਗਲੀਆਂ 'ਤੇ ਵੱਲਦੀ ਰਹੀ। ਫਿਰ ਉਹ ਤਾਂ ਅਸਮਾਨ ਉੱਪਰ ਇੱਕ ਤਾਰਾ ਲਿਸ਼ਕਿਆ ਅਤੇ ਚਾਨਣ ਦੀ ਛਿੱਟ ਨੂੰ ਉਹ ਪਿੰਡੇ 'ਤੇ ਮਲਦੀ ਰਹੀ। ਦੂਰੋਂ ਹਨੇਰੇ ਵਿੱਚ ਥਲਾਂ ਵੱਲੋਂ ਕੁਝ ਘੰਟੀਆਂ ਦੀ ਆਵਾਜ਼ ਆਈ ਕਿ ਜਿਵੇਂ ਇੱਕ ਡਾਚੀ ਕਿਸੇ ਪਿੰਡ 'ਤੇ ਪਈ ਹੋਵੇ। ਉਹ ਟਿੱਲੇ ਤੋਂ ਉੱਤਰ ਆਈ, ਟੱਲੀਆਂ ਦੀ ਸੇਧ ਵਿੱਚ ਖੜੋਤੀ ਤਾਂ ਜਾਪਿਆ ਕੋਈ ਗੱਲ ਸੀ ਜੋ ਇਸ ਰਾਹੋਂ ਲੰਘ ਰਹੀ ਹੋਵੇ। ਇਹ ਥਲਾਂ ਦੀ ਲੀਲਾ ਚੰਨ ਦੀ ਕਦਰ ਨੇ ਵੇਖੀ ਅਤੇ ਜਿਹੜੀ ਉਹ ਰੇਤ ਵਿੱਚ ਖਲੋਤੀ ਸੀ ਖਲੋਤੀ ਜਿਹੀ ਰਹਿ ਗਈ। ਅਤੇ ਹਨੇਰੇ ਥਲਾਂ ਵਿੱਚੋਂ ਜੋ ਇੱਕ ਡਾਚੀ ਆਈ ਸੀ ਉਹ ਗੋਡਿਆਂ ਪਰਨੇ ਉਹਦੇ ਪੈਰਾਂ ਵਿੱਚ ਬਹਿ ਗਈ। ਅਤੇ ਇਹ ਸੀ